0: Channel 93.3's birthday playlist 250. America's 250 favorite alternative rock songs. All 4th of July weekend. 250? How did you make it 100 years without Colorado?
1: ਇਹ ਕਿਆ ਸਾਡੀ ਆਸ਼ਾ ਜਿਹਨਾਂ ਸਾਡੀਆਂ ਸੁੱਖ ਸਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ